0: ਰੋੜੀ ਰੇ ਸਤਰੀ ਬਜਾਰਾ
1: ਸੁੱਥਾ ਤੇਰਾ ਬਤਾਰਾ ਛੜਾਦਾ ਜੋਗੇਰਾ
0: ਸੁੱਥਾ ਤੇਰਾ ਉਤਾਰਾ ਜਗਾਦਾ ਜੋਗੇਰਾ
1: ਜਦ